0: ਦੇ ਦਾ ਉਹ ਸੁਪਰਾਈਜ਼ ਉਹ ਸਭ ਕੁਝ ਸਭ ਦਿਖਾ ਕੇ ਨਹੀਂ ਰਹਿੰਦਾ
1: ਦਿਖਾ ਰਹਾ ਹੂੰ ਇਹ ਮੁਕਤ ਪ੍ਰਤੀ ਕਾ ਦਿਨ ਮੈਂ ਬਤਾਈ ਜੇ ਇਹ ਕਾ ਕਾ ਦਿਨ ਦਿਖਾ ਸਾ ਪਰ ਕਾ ਵਿਸ਼ੇ ਵਸੇ ਜੇ ਕਾ ਕਾ ਰਹੇ ਜਾ ਜੋ ਕਾ ਸੇ ਕਾ ਇਹ ਸਮਾ ਨੋ ਕਾ ਦਿਸ ਪਰ ਕਾ ਸੇ ਇਹ ਕਾ ਕਾ ਇਹ ਨੇ ਮੈਂ ਕਾ ਸੇ ਕਾ ਕਾ ਕਾ ਕਾ ਕਾ ਚਾ ਦੇ ਇਹ ਬਾਤੀ ਨੀ ਚਾ ਲਾ ਦੇ ਕਾ ਸਾ ਸ਼ੈ ਦੇ ਨੀ ਸੇ ਸਾ ਮੇ ਸੇ ਕਾ ਪਰ ਸੇ ਉਹ ਰੇ ਕਾ ਕਾ ਉਹ ਬਾ ਦੇ ਸ਼ਾ ਮੇ ਦੇ ਕਾ
0: ਸਾਡੇ